0: ਉਟਾ ਗਿਆ ਨੋ ਆਸਾ ਗਾਮ ਸਸਕੈਚੂਆ ਨੋ ਤੁਨੇ ਇਨੀ ਗਾਨੀਆ ਇਮਸ ਨਾ ਆਚ ਹੇ ਸੋਚੇ ਗਈ ਸੀ ਨੋ ਪਾਸਕ ਸੇ ਗਾ ਨਾ ਪਤਿਸ਼ਤਾ ਚ ਇਗੋ ਇਗੋ ਮੌਸਕੋ ਇਸ ਸੋਈ ਉਨ ਦ ਰੈਡ ਫਲੈਗ ਲਾਸ ਹੀ ਹਾਟ ਯੂ ਇਗੋਨ ਮੈਸ ਚ ਗਾ ਤੀ ਗੁੱਟਾ ਪਪਤੀ ਤਾ ਪਸਪੀ ਹਾ ਓ ਇਕ ਇਗੋ ਮਾ ਰੈਡ ਫਲੈਗ ਲਾ ਗਾ ਚ ਗਾ ਤੀ ਕਿਸ ਪਨੋ ਇਕ ਕਿਕ ਸਕੀ ਮਾ ਪਪਤੀ ਸਟਾਟ ਇਕ ਸਿਟ ਪਪਤੀ ਪਾਸਕ ਸੇ ਗਨ ਤਪ ਸਾ ਪਤਿਸ਼ਤਾ ਤਮ ਸਨਾ ਚ ਹਾ ਤਾ ਪੋ ਓ ਇਕ ਵੇ ਸੋ ਗਮ ਗੋ ਕਗੀ ਪਿਸ਼ਟੋ ਗੋ ਹਾ ਤਾ ਮਸਕ ਮਿਸ ਤਾ ਚੀ ਓ ਪਾਸਕ ਸੇ ਗਨ ਕਿਸ ਪਨ ਸਟਾਟ ਇਕ ਸੋ ਕਿ ਤੀ ਤੀ ਮੈਂ ਮਿਨ ਗਾ ਤਾ ਤਾ ਵੀ ਹਿਸ ਸੋ ਇਨ ਕੋ ਈ ਹੂਨ ਮੈਂ ਮਿਨ ਆ ਓ ਇਕ ਤਾ ਸਿਖ ਕਿਤ ਸਾ ਹੋ ਮਾ ਗਮ ਮਾ ਵਚ ਕਾਇ ਤਾ ਮਹ ਮਿਸ ਤਾ ਤਾ ਮਾ ਸੋ ਇਨ ਤ ਮੁ ਇਸ ਤਸ ਪਪਤੀ ਗੀ ਗੋ ਤਾ ਗੀ ਤੂ ਤਾ ਮੈਂ ਸੋ ਇਗੋ ਮਾ ਗੂਗਲ ਤੋ ਨਾ ਰੈਡ ਫਲੈਗ ਲਾਸ ਕੈਨੇਡਾ Igatsi, apaksi sahkaha oya pio atamuni. Abusehelplines.org.
1: Denison Mines has broken ground at the Wheeler River Phoenix Project ISR mine. This landmark event marked the ceremonial start to construction of Canada's first ISR uranium mine and the first large-scale uranium mine built in Saskatchewan in over two decades. This is a powerful step forward in the development of clean energy and economic growth for our province.
2: Working in partnership with Indigenous people in Saskatchewan's north to create a new path for uranium mining, Denison Mines is redefining mining.
3: Your Northern KFC restaurants are giving your budget a break. With two can dine for $12.99. Get four pieces of original recipe chicken or four original tenders, two individual popcorn chicken, and two fries for just $12.99. Or check out KFC's new Zinger Drip sandwich, hot wings, or Zinger Drip popcorn chicken. The perfect amount of heat and flavor. Here for a limited time at your Northern KFC restaurants in LaRange and LaLoche.
4: This weather update is brought to you by Kanakwa in Flin Flon. Pure water refreshment. Look for Kanakwa water at their numerous dealers across Northeast Saskatchewan and Northern Manitoba.